0: ਇਹ ਆਲ ਇੰਡੀਆ ਰੇਡੀਓ ਦਾ ਸਰਾਇਕੀ ਪ੍ਰੋਗਰਾਮ ਹੈ। ਤੁਹਾਡੇ ਕੀਤੇ ਅੱਜ ਦਾ ਪ੍ਰੋਗਰਾਮ ਗਿਣ ਕੇ ਮੈਂ ਹਾਜ਼ਰ ਹਾਂ ਹਰਜੀਤ ਕੌਰ। ਸੁਣਨ ਵਾਲਿਓ, ਅੱਜ ਦੇ ਪ੍ਰੋਗਰਾਮ ਵਿੱਚ ਮੈਂ ਗਿਣ ਕੇ ਆਈ ਹਾਂ ਊਸ਼ਾ ਰਾਣੀ ਦੀ ਇੱਕ ਲੋਕ ਕਹਾਣੀ ਸੱਤ ਸ਼ਹਿਜ਼ਾਦੇ ਅਤੇ ਵਨ ਸੁਵੰਨੇ ਸਰਾਇਕੀ ਗੀਤ। ਅਤੇ ਵਾਲਾ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਊਸ਼ਾ ਰਾਣੀ ਦੀ ਕਹਾਣੀ ਨਾਲ। ਇਹ ਪੇਸ਼ ਕਰਦੇ ਪਏ ਨੇ ਕਹਾਣੀ ਸੱਤ ਸ਼ਹਿਜ਼ਾਦੇ।
1: ਬਹੁ ਅਰਸੇ ਪਹਿਲੇ ਇੱਕ ਬਾਦਸ਼ਾਹ ਆਈ, ਹੁੰਦੇ ਸੱਤ ਪੁੱਤਰ ਅਤੇ ਇੱਕ ਧੀ ਹਨ, ਜਿਹਦਾ ਨਾਂ ਅਲਿੰਜਾ ਆਈ। ਅੱਠੋਂ ਦੇ ਅੱਠ ਬਾਲ ਜਿਹੜੇ ਹਨ ਬੜੇ ਕਿੱਲੇ ਵਿੱਚ ਖੁਸ਼ ਰਹਿੰਦੇ ਹਨ, ਨਿਹਾਲ ਰਹਿੰਦੇ ਹਨ। ਕੰਮੀ ਆਈ ਤਾਂ ਸਿਰਫ ਉਹਨਾਂ ਕੋਲ ਆਪਣੀ ਮਾਂ ਦੀ, ਯਾਨੀ ਕਿ ਕੁਝ ਸਾਲ ਪਹਿਲੇ ਉਹਨਾਂ ਦੀ ਮਾਂ ਗੁਜ਼ਰ ਗਈ ਹੈ। ਬਾਦਸ਼ਾਹ ਕੋਈ ਇਹ ਗੱਲ ਹਮੇਸ਼ਾ ਖਾਂਦੀ ਰਹਿ ਵੈਂਦੀ ਹੈ, ਹੀ ਕਰਕੇ ਬਾਦਸ਼ਾਹ ਨੇ ਆਪਣੇ ਬਾਲਾਂ ਦੀ ਖੁਸ਼ੀ ਵਾਸਤੇ ਦੂਜੀ ਸ਼ਾਦੀ ਕਰਨ ਦਾ ਫੈਸਲਾ ਕੀਤਾ। ਮਹਿਲ ਵਿੱਚ ਢੋਲ ਵਾਜੇ ਵੱਜਣ ਲੱਗੇ, ਬਾਦਸ਼ਾਹ ਨੇ ਦੂਜੀ ਸ਼ਾਦੀ ਕਰ ਦਿੱਤੀ। ਆਉਣ ਵਾਲੀ ਮਲਿਕਾ ਬਾਲਾਂ ਕੋ ਪਿਆਰ ਦੇ ਸੀ ਅਤੇ ਉਹਨਾਂ ਕੋ ਕਮੀ ਮਾਂ ਦੀ ਮਹਿਸੂਸ ਨਾ ਸੀ, ਪਰ ਨਵੀਂ ਮਲਿਕਾ ਨੇ ਬਾਲਾਂ ਵਾਸਤੇ ਇੱਕ ਕਹਿਰ ਬਣ ਕੇ ਆਈ। ਉਹ

ਆਪ ਬਾਲਾਂ ਤੇ ਜ਼ੁਲਮ ਕਰਨ ਲੱਗ ਪਈ। ਅਲਾਨਾ ਕੰਮ ਕਰੋ, ਫਲਾਣਾ ਕੰਮ ਕਰੋ, ਮਿਲ ਦੇ ਸਾਰੇ ਛੋਟੇ ਵੱਡੇ ਕੰਮ ਬਾਲਾਂ ਕੋਲ ਕਰਵਾਵੇ। ਇੱਕ ਨੀ ਨਵੀਂ ਮਲਿਕਾ ਨੇ ਇੱਕ ਚਾਲ ਚੱਲੀ, ਅਲਿੰਜਾ ਕੁ ਇੱਕ ਕਿਸਾਨ ਦੇ ਹੁੰਦੀ ਘੋੜਾ ਗੱਡੀ ਦੇ ਵਿੱਚ ਮਿਲਾ ਕੇ ਬਹੁ ਦੂਰ ਭੇਜ ਦਿੱਤਾ ਤੇ 7 ਸ਼ਹਿਜ਼ਾਦਿਆਂ ਦੇ ਖਿਲਾਫ ਬਾਦਸ਼ਾਹ ਦੇ ਕੰਨ ਭਰ ਦਿੱਤੇ। ਬਾਦਸ਼ਾਹ ਵੀ ਰਾਣੀ ਦੇ ਬਹਿਕਾਵੇ ਵਿੱਚ ਆ ਕੇ ਬਾਲਾਂ ਨੂੰ ਕਿਲ੍ਹਾ ਛੋੜਨ ਦਾ ਹੁਕਮ ਜਾਰੀ ਕਰ ਦਿੱਤਾ। ਹੀ ਗੱਲ ਦਾ ਫਾਇਦਾ ਚੈਂਦੇ ਵੇ ਮਲਿਕਾ ਨੇ ਜਾਦੂ ਕਰਕੇ ਮੰਤਰ ਪੜਿਆ ਕਿ ਤੁਸਾਂ ਬਦਸੂਰਤ ਬਣ ਕੇ ਕਿਲ੍ਹੇ ਤੋਂ ਬਾਹਰ ਨਿਕਲ ਕੇ ਉੱਡ ਮੰਨੋ। ਉਹ ਸ਼ਹਿਜ਼ਾਦੇ ਡਾਢੇ ਮਾਸੂਮ ਤੇ ਸੱਚੇ ਦਿਲ ਦੇ ਹਨ। ਮਲਿਕਾ ਦਾ ਜਾਦੂ ਕੋਈ ਅਸਰ ਨਾ ਕੀਤਾ। ਉਹ ਬਦਸੂਰਤ ਪਰਿੰਦੇ ਦੀ ਬਜਾਏ ਖੂਬਸੂਰਤ ਹੰਸ ਬਣ ਕੇ ਕਿਲ੍ਹੇ ਤੋਂ ਬਾਹਰ ਨਿਕਲ ਗਏ। ਅਲਿੰਜਾ ਜਿੱਥਾਂ ਰਾਂਦੀ ਆਈ ਉੱਥਾਂ ਉਹ ਖੁਸ਼ਗਵਾਰ ਰਾਂਦੀ ਆਈ, ਪਰ ਵਿਰਾਵਾਂ ਵਾਸਤੇ ਸਿੱਕਦੀ ਰਾਂਦੀ ਆਈ। ਜਿਹੜੇ ਵੇਲੇ ਅਲਿੰਜਾ 15 ਸਾਲਾਂ ਦੀ ਥਈ, ਹੁਣ ਕੁ ਕਿਲ੍ਹੇ ਵਿੱਚ ਆਉਣ ਅਤੇ ਬਾਦਸ਼ਾਹ ਨਾਲ ਮਿਲਣ ਦੀ ਇਜਾਜ਼ਤ ਮਿਲੀ। ਖੂਬਸੂਰਤ ਜਵਾਨ ਡਾਢੀ ਸੋਹਣੀ ਅਲਿੰਜਾ ਜਿਹੜੇ ਵੇਲੇ ਕਿਲ੍ਹੇ ਵਿੱਚ ਪਹੁੰਚੀ, ਹੁਣ ਕੁ ਦੇਖ ਕੇ ਮਲਿਕਾ ਸੜ ਬੁੱਝ ਗਈ। ਹੁਣ ਦੇ ਕੋਲ ਖੂਬਸੂਰਤੀ ਬਰਦਾਸ਼ਤ ਨਾ ਥਈ। ਮਲਿਕਾ ਨੇ ਸੋਚਿਆ ਕਿਵੇਂ ਹੋਵੇ, ਹੀ ਕੁ ਬਦਸੂਰਤ ਬਣਾ ਦੇਵਾਂ, ਹੀ ਕੁ ਤਾਂ ਪਿਓ ਕੋਲ ਗਿਣ ਬਣਾ। ਹੁਣੇ ਹੁਣ ਕੋ ਬੜੇ ਜੂਠਾ ਮੂਠਾ ਪਿਆਰ ਜਤਾ ਕੇ ਆਖਿਆ ਕਿ ਚੱਲ ਤੂੰ ਮੇਰੇ ਕੋਲ, ਮੈਂ ਤੱਕ ਸੋਹਣੇ ਸੋਹਣੇ ਕੱਪੜੇ ਪਵਾਵਾਂ ਔਰ ਗਾਣੇ ਪਵਾਵਾਂ, ਤੂੰ ਆਪਣੇ ਮੂੰਹ ਤੇ ਕਰੀਮ ਲਾ ਦੇ ਤਾਂ ਕਿਤੇ ਕੋ ਨਜ਼ਰ ਨਾ ਲੱਗੇ। ਮਲਿਕਾ ਹੁਣ ਕੋ ਬਦਸੂਰਤ ਬਣਾਵਣ ਦੀ ਚਾਲ ਹੈ। ਉਹ ਅਲਿੰਜਾ ਕੋ ਬਾਦਸ਼ਾਹ ਕੋਲ ਗਿਣ ਗਈ। ਜਿਵੇਂ ਬਾਦਸ਼ਾਹ ਨੇ ਅਲਿੰਜਾ ਕੋ ਡਿੱਠਾ, ਉਹ ਚੀਕਦੇ ਹੋਏ ਆਖਦੇ, ਇਹ ਬਦਸੂਰਤ ਲੜਕੀ ਮੇਰੀ ਧੀ ਨਹੀਂ ਥੀ ਸਕਦੀ, ਜਲਦੀ ਹੀ ਕੋ ਕਿਲ੍ਹੇ ਤੋਂ ਬਾਹਰ ਕੱਢੋ, ਮੈਂ ਕੋ ਦੇਖਣਾ ਨਹੀਂ ਚਾਹੁੰਦਾ। ਬਾਦਸ਼ਾਹ ਦੇ ਨੌਕਰਾਂ ਨੇ ਸੁਣਦੇ ਹੀ ਪਕੜ ਕੇ ਅਲਿੰਜਾ ਕੋ ਬਾਹਰ ਕੱਢ ਦਿੱਤਾ। ਹੁਣ ਅਲਿੰਜਾ ਰੋਂਦੀ ਵਈ ਆਪਣੇ ਵਿਰਾਵਾਂ ਕੋ ਲੱਭੇਂਦੀ ਵਈ ਜੰਗਲ ਵਿੱਚ ਪਹੁੰਚ ਗਈ। ਉੱਥੇ ਹੀ ਇੱਕ ਪਾਣੀ ਦਾ ਚਸ਼ਮਾ ਵਗਦਾ ਪਿਆ ਈ। ਉੱਥਾਂ ਹੁਣੇ ਆਪਣਾ ਮੂੰਹ ਧੋਤਾ ਤੋ ਆਪਣੀ ਸੋਹਣੀ ਸੂਰਤ ਰੂਪ ਵਿੱਚ ਆ ਗਈ। ਥੋੜ੍ਹੀ ਦੇਰ ਤੱਕ ਹੁਣ ਕੋ ਕਹਿੰਦੇ ਕਦਮਾਂ ਦੇ ਚੱਲਣ ਦੀ ਆਵਾਜ਼ ਆਈ। ਹੁਣ ਡਿੱਠਾ ਇੱਕ ਬੁੱਢੀ ਅੰਮਾ ਆਉਂਦੀ ਪਈ ਏ। ਬੁੱਢੀ ਅੰਮਾ ਅਲਿੰਜਾ ਕੋ ਡਿੱਠਾ ਇਕੱਲੀ ਬਕੱਲੀ। ਹੁਣੇ ਪੁੱਛਿਆ, ਤੂੰ ਇੱਥਾਂ ਕਿਆ ਕਰੇਂਦੀ ਪਈ, ਇਕੱਲੀ ਕਿਉਂ ਆਈ ਆਈ? ਉਹਨੇ ਆਖਿਆ, ਮੈਂ ਆਪਣੇ ਵਿਰਾਵਾਂ ਕੋ ਲੱਭੇਂਦੀ ਵੀ ਆਈ ਹਾਂ। ਅੰਮਾ ਤੂੰ ਕਿਵੇਂ ਆਈ? ਉਹਨੇ ਆਖਿਆ, ਮੈਂ ਅਕਸਰ ਇੱਥੇ ਫਲ ਤੋੜਨ ਵਾਸਤੇ ਆਉਂਦੀ ਹਾਂ, ਤੂੰ ਕਿਆ ਫਲ ਖਾਸੇ? ਅਲਿੰਜਾ ਕੋ ਬੁੱਢੀ ਅੰਮਾ ਨੇ ਕੁਝ ਫੁੱਲ ਖਾਵਣ ਵਾਸਤੇ ਦਿੱਤੇ। ਉਹ ਆਖਦੀ ਹੈ, ਕਿਆ ਮੇਰੇ ਤੂੰ 7 ਸ਼ਹਿਜ਼ਾਦੇ ਬਿਰਾਵਾਂ ਕੋ ਡਿੱਠੀ? ਹੁਣੇ ਆਖਿਆ, ਮੈਂ ਡਿੱਠਾ ਤੇ ਨਹੀਂ, ਪਰ ਮੈਂ 7 ਹੰਸ ਜਿਨ੍ਹਾਂ ਦੇ ਸਿਰ ਦੇ ਉੱਤੇ ਤਾਜ ਹਨ, ਉਹ ਜਿਹੜੀ ਸਮੁੰਦਰ ਦੇ ਨਾਲ ਨਦੀ ਮਿਲਦੀ ਪਈ ਏ, ਉੱਥਾਂ ਤੈਰਦੇ ਵੱਧੇ ਰਹਿੰਦੇ ਹਨ। ਅਲਿੰਜਾ ਨਦੀ ਜਿਹੜੀ ਸਮੁੰਦਰ ਦੇ ਨਾਲ ਮਿਲਦੀ ਪਈ ਏ ਪਹੁੰਚ ਗਈ। ਉੱਥਾਂ ਉਹਨੇ 7 ਪੰਖ ਹੰਸਾਂ ਦੇ ਡਿੱਠੇ। ਹੁਣ ਉਹਨੂੰ ਪੂਰਾ ਯਕੀਨ ਥੀ ਗਿਆ ਕਿ ਉਹ ਆਪਣੇ ਬਿਰਾਵਾਂ ਨੂੰ ਲੱਭ ਗਈ ਸੀ। ਸ਼ਾਮ ਥੀਂਦੇ ਹੀ ਉਹਨੇ ਡਿੱਠਾ, ਖੂਬਸੂਰਤ ਹੰਸ ਅਸਮਾਨ ਤੇ ਉੱਡਦੇ ਵਧਣ। ਸੂਰਜ ਦੇ ਛਿਪਦੇ ਹੀ ਹੰਸ ਸ਼ਹਿਜ਼ਾਦੇ ਵਿੱਚ ਤਬਦੀਲ ਥੀ ਗਏ। ਅਲਿੰਜਾ ਆਪਣੇ ਬਿਰਾਵਾਂ ਨੂੰ ਦੇਖ ਕੇ ਪਹਿਚਾਣ ਗਈ। ਉਹ ਖੁਸ਼ ਥੀ ਗਈ। ਉਹਨਾਂ ਕੋਲ ਉਹ ਭੱਜ ਕੇ ਗਈ। ਉਹਨਾਂ ਕਿ ਮੈਂ ਤੁਹਾਡੀ ਭੈਣ ਅਲਿੰਜਾ ਹਾਂ। ਉਹ ਬਿਰਾ ਜਿਹੜੇ ਸ਼ਹਿਜ਼ਾਦੇ ਹਨ, ਆਪਣੀ ਸੋਹਣੀ ਜਵਾਨ ਭੈਣ ਨੂੰ ਦੇਖ ਕੇ ਵੀ ਖੁਸ਼ ਥੀ ਗਏ। ਵੱਲ ਉਹਨਾਂ ਨੇ ਇੱਕ ਦੂਜੇ ਨਾਲ ਆਪ ਬੀਤੀ ਇੱਕ ਦੂਜੇ ਨੂੰ ਸੁਣਾਈ ਕਿ ਕਿਵੇਂ ਸੂਰਜ ਨਿਕਲਦੇ ਹੀ ਅਸਾਂ ਹੰਸ ਬਣ ਵੈਂਦੇ ਹਾਂ, ਸੂਰਜ ਡੁੱਬਦੇ ਹੀ ਅਸਾਂ ਵਾਪਸ ਅਸਲੀ ਰੂਪ ਵਿੱਚ ਆ ਲੈਂਦੇ ਹਾਂ। ਇਹ ਸਾਡੀ ਮਲਿਕਾ ਜਿਹੜੀ ਰਾਣੀ ਆਈ, ਹੁਣ ਇਹ ਜਾਦੂ ਕਰ ਦਿੱਤੇ, ਪਰ ਇਹ ਜਾਦੂ ਹੁੰਦਾ ਹੁਣ ਜਲਦੀ ਖਤਮ ਥੀ ਵੇ ਸੀ। ਅਗਲੀ ਦੀਵਾਰ ਸਾਰੇ ਸ਼ਹਿਜ਼ਾਦੇ ਨੀ ਥੀਂਦੇ ਹੀ ਹੰਸ ਬਣ ਗਏ। ਆਪਣੀ ਭੈਣ ਨੂੰ ਇੱਕ ਜਾਲ ਵਿੱਚ ਮਿਲਾ ਕੇ ਆਪਣੇ ਚੁੰਝਾਂ ਨਾਲ ਵੱਧ ਕੇ ਉਹ ਆਸਮਾਨ ਤੇ ਉਡਾ ਕੇ ਗਿਣ ਗਏ। ਅਲਿੰਜਾ ਕੋ ਇਸ ਵਾਰੀ ਦਾ ਤਾਂ ਡਾਢਾ ਮਜ਼ਾ ਆਉਂਦਾ ਪਿਆ ਈ। ਉਹ ਬਾਦਲਾਂ ਕੋ ਆਪਣੇ ਨਾਲ ਨਾਲ ਟੁਰਦੇ ਵੇ ਦੇਖਦੀ ਪਈ ਆਈ, ਕਿੱਥੇ ਪਹਾੜ ਪਈ ਦੇਖਦੀ ਆਈ, ਕਿੱਥੇ ਆਪਣਾ ਮਹਿਲ ਡਿੱਠੋ ਸੀ, ਸਾਰਾ ਕੁਝ ਦੇਖਦੀ ਹੋਈ ਆਪਣਾ ਗੁੰਮ ਫਿਰ ਕੇ ਸ਼ਾਮੀ ਵੇਲੇ ਉਹ ਸਾਰੇ ਇੱਕ ਗੁਫਾ ਦੇ ਕੋਲ ਆ ਗਏ। ਸਾਰੇ ਬਿਰਾਵਾਂ ਨੇ ਤੇ ਅਲਿੰਜਾ ਨੇ ਰਾਤ ਗੁਫਾ ਦੇ ਨਾਲ ਰੁਕਣ ਦਾ ਇੱਕ ਫੈਸਲਾ ਕੀਤਾ। ਅਲਿੰਜਾ ਰਾਤ ਕੋ ਸੁੱਤੀ, ਉਹਨੇ ਇੱਕ ਸਪਨਾ ਡਿੱਠਾ, ਹੁੰਦੇ ਵਿੱਚ ਉਹਨੇ ਪਰੀ ਕੋ ਡਿੱਠਾ। ਉਹ ਆਪਣੇ ਬਿਰਾਵਾਂ ਦੀ ਸਲਾਮਤੀ ਵਾਸਤੇ ਪਰੀ ਨਾਲ ਗਾਲ ਕਰਨ ਲੱਗੀ, ਕੁਝ ਇਵੇਂ ਕਰ ਦਿਓ ਕਿ ਮੇਰੇ ਬਿਰਾਵਾਂ ਤੇ ਇਹ ਜਾਦੂ ਦਾ ਅਸਰ ਕੰਮ ਥੀ ਵਜੇ ਸ਼ਹਿਜ਼ਾਦੇ ਦੇ ਰੂਪ ਵਿੱਚ ਵਾਪਸ ਆ ਵਜਣ। ਪਰੀ ਨੇ ਆਖਿਆ, ਅਗਰ ਕਰ ਸਕੇ ਤਾਂ ਮੈਂ ਤੈਨੂੰ ਦੱਸਦੀ ਹਾਂ। ਗੁਫਾ ਦੇ ਬਾਹਰ ਇਹ ਕੰਢਿਆਂ ਦਾ ਦਰਖਤ ਏ, ਹੁਣ ਕੋ ਤੋੜ ਕੇ ਹੁਣ ਕੋ ਪੀਸ, ਹੁਣ ਦੀ ਗੋਂਦ ਬਣਾ, ਹੁਣ ਦੀ ਮੋਮ ਬਣਾ ਤੇ ਪੱਤਿਆਂ ਨਾਲ ਉਹਨਾਂ ਦਾ ਕੋਟ ਬਣਾ। ਉਹ ਕੋਟ ਤੇਰੇ ਬਿਰਾ ਪਏ ਸਨ ਤੇ ਜਾਦੂ ਦਾ ਅਸਰ ਖਤਮ ਥੀ ਕੇ ਉਹ ਆਪਣੇ ਸਹੀ ਰੂਪ ਵਿੱਚ ਆਵੇ ਸਨ। ਪਰ ਇੱਕ ਸ਼ਰਤ ਏ, ਕੋਟ ਬਣੇ ਦੇਵੇ ਕਹਿੰਦੇ ਨਾਲ ਬੋਲੀ ਨਾ, ਕਹਿੰਦੇ ਨਾਲ ਗਾਲ ਨਾ ਕਰੀ, ਨਹੀਂ ਤੇ ਤੇਰੇ ਬਿਰਾ ਨਾ ਮਰਵੇ ਸਨ। ਅਲਿੰਜਾ ਨੇ ਆਖਿਆ, ਮੈਂ ਪੂਰਾ ਖਿਆਲ ਰੱਖੇ ਸਾਂ। ਇਤਨੇ ਵਿੱਚ ਅਲਿੰਜਾ ਦੀ ਨਿੰਦਰ ਖੁੱਲ ਗਈ। ਹੁਣ ਪਰੀ ਵੀ ਗਏ। ਹੁਣ ਇਹ ਸੋਚਿਆ, ਇਹ ਤਾਂ ਮੈਂ ਖਵਾਬ ਡਿੱਠੇ, ਪਰ ਹੁਣ ਆਪਣੇ ਬਿਰਾਵਾਂ ਨੂੰ ਡਿੱਠਾ, ਉਹ ਉੱਡ ਗਏ ਹਨ।
ਉਹਨੇ ਦੂਜੇ ਦੀ ਪੱਤਰੇ ਤੋੜਨ ਦਾ ਬਟ ਫੈਸਲਾ ਕੀਤਾ ਗੁਫਾ ਤੋਂ ਬਾਹਰ

ਦੁਨੀਆਂ ਦੀ ਨਾ ਕੋਈ ਨਾ ਲੋੜ ਮਾਹੀ, ਹਿੱਕ ਤੇਰਾ ਚਾਹੀਦਾ ਪਿਆਰ ਮੇਕੂ। ਇਹ ਸ਼ੁਰੂਆਤੀ ਸ਼ੇਰੇ ਗੀਤਾ ਤੇ ਗੀਤੇ ਤੇਰੇ ਇਸ਼ਕ ਨੇ ਸਾਵਲ ਯਾਰ ਮਸਤ ਮਲੰਗ ਕੀਤਾ।

ਇਸ ਗੀਤ ਤੋਂ ਬਾਅਦ ਹੁਣ ਇੱਕ ਗੀਤ ਮੈਂ ਤੁਹਾਂ ਕੋਲ ਸੁਣ ਵੈਂਦੀ ਹਾਂ ਮਹਿਕ ਮਲਿਕ ਦੀ ਆਵਾਜ਼ ਵਿੱਚ। ਕਦੀ ਯਾਰ ਹੁੰਦਾ ਸੀ ਸਾਡਾ, ਕਦੀ ਪਿਆਰ ਹੁੰਦਾ ਸੀ ਸਾਡਾ, ਹਾਂ ਕੂ ਕੱਢ ਖਿੰਨਣ ਵਾਲਾ ਗੀਤ ਏ। ਕਲਾਕਾਰ ਨੇ ਬਹੁ ਅਦਾਕਾਰੀ ਨਾਲ ਪੇਸ਼ ਕੀਤਾ ਏ, ਸੁਣਦੇ ਹਾਂ।